0: ਨਿਯਮ ਹੈ ਤਾਂ ਤੈਸੀ ਚਾਹੇ ਤਾਂ ਅਸੀਂ ਧਿਆਨ ਰੱਖਣਾ ਹੈ। ਦੂਜੀ ਚੀਜ਼ ਨਾਲ ਤੁਸੀਂ ਗੱਲ ਜ਼ਰੂਰ ਰੱਖਦੇ ਨੇ ਕਿ ਅਸ ਕਿੰਚੀ ਦੇ ਤੋਂ ਵਗੈਰਾ ਹਜੂ ਵੀ ਮੈਂ ਯਾਦ ਦਿੱਤੇ 58 ਤਾਂ ਹਜੂ ਵੀ ਸ਼ਾਇਦ ਜ਼ਿਆਦਾ ਬਹੁਤ ਬਣੂ ਨਹੀਂ, ਸ਼ਾਇਦ ਵਕਤ ਸਹੀ ਇਹੜੀ ਬਦਲਾਅ ਵੇਜ ਹੋਰ ਪਹਿਲੇ ਕੁੰਭ ਉੱਥੋਂ ਕਿਤੇ ਤਰੀਕੇ ਕਿੰਚੀ ਮਹਿਲ ਮੈਂ ਕਿੰਚੀ ਕੱਖ ਚਈ ਹੋਰ ਬੂਟੋ ਨਾ ਜੇ ਤਾਨੀ ਫਸਲ ਉਸਾ ਲਈ ਫਲ ਉਸਾ ਲਓ ਤਾਨੀ ਜ਼ਰੂਰ ਦੂਧ ਦੂ ਦਾਨੇ ਪੂਰੇ ਮਹਿਲੇ ਬਣਤੇ ਥੀ
1: ਬਿਲਕੁਲ ਬਿਲਕੁਲ
0: ਕਿੰਚੀ ਕਾ ਖੋਰ ਤੋਂ ਤੇ ਆ ਖੋਰ ਬਣਤੋ
1: ਸੀ
0: ਜੋ ਕਿੰਚੀ ਕਾ ਕੋਈ ਹੋਰੀ ਫਸਲ ਲੈਤੀ ਥੀ ਖਾਸ ਕਰ ਤੇਜ਼ ਕੁੰਭ ਬਹੁਤ ਫਲ ਨਾ ਥੀ ਜ਼ਿਆਦਾ ਬਹੁਤ ਤੇ ਕਿੰਚੀ ਕਾ ਕੱਕ ਦੂਧ ਵੀ ਬੂਟੋ ਹੀ ਬਹੁਤ ਥੀ ਤੇ ਸੇ ਬੰਜੋ ਤਨ ਨਾ ਅਕਤਨ ਦਾ ਸੁਖਸਾਨ ਜ਼ਰ ਪੁਜ਼ਾਤੀ
1: ਜੀ
0: ਤੇ ਤੇ ਸੇ ਸਾਬੇ ਸੀ ਯਾਰਾ ਅਕ ਤੇ ਸੇ ਕੁੰਭ ਬਹੁਤੋਂ ਕੀ ਅਕ ਸੇ ਬੌਂਡ ਬਹੁਤ ਥੀ ਇੱਕ ਮੰਮੀ ਜ਼ਾ ਰਿਲੇਸ਼ਨ ਡਵੈਲਪ ਬਹੁਤ ਥੀ ਤਾਂ ਬੜੋ ਅੱਛੋ ਬਹੁਤ ਥੀ ਤੇ ਯਾਦ ਕਿ ਜੋ ਕਿ ਕਮਿਊਨਿਟੀ ਮਾ ਕੁੰਭ ਬਹੁਤ ਕਿ ਰਿਲੇਸ਼ਨ ਬੜੋ ਜ਼ਰੂਰੀ ਬਹੁਤ ਹੈ ਤਾਂ ਨਾ ਬੇਦਲੂ ਬਹੁਤ ਥੀ ਹੈ ਇੱਕ ਹੀ ਹੋ ਰਿਹਾ ਘਰੇ ਗਾਂ ਨੂੰ ਕੰਮ ਕਾਜ ਕਰਨ ਨੂੰ ਤੇ ਇਸ ਪੈਸਨ ਪਰ ਮਜ਼ਦੂਰੀ ਬਹੁਤ ਹੀ ਨਾ ਥੀ ਇੱਕ ਹੀ ਹੋ ਰਿਹਾ ਘਰੇ ਗਾਂ ਨੂੰ ਅੱਜ ਇੱਕ ਰੁਆਈ ਹੈ ਕਾਲਾ ਹੋਰ ਰੇਖਾ ਇਟਲੇ ਦੀ ਹੋਰ ਰੇਖਾ ਹੈ ਤੰਚਰੇ ਮਡਾਈ ਹੈ ਤੰਚਰੇ ਰੁਆਈ ਹੈ ਤੰਚਰੇ ਨਿਦਾਈ ਹੈ ਤੇ ਤਾਂ ਕੰਮ ਜਾਣ ਕਮਿਊਨਿਟੀ ਵਾਈਜ਼ ਚਲਤੇ ਥੀ ਲੇਕਿਨ ਅੱਜ ਕੋਨੇ ਕੀ ਯਾਰ ਵਕਤ ਜਨਾ ਟਬਰਾ ਵੀ ਰਿਡਿਊਸ ਹੋਈ ਜੋ ਮਾਈਕਰੋ ਫੈਮਲੀਜ਼ ਹੋਈ ਜੋ ਕਿਛ ਨੌਕਰੀ ਕੀ ਵਜ੍ਹਾ ਸੇ ਬੇਰਨ ਕਿੰਚੀ ਕੋਈ ਹੋਰੀ ਮਜਬੂਰੀ ਹੈ ਕੋਈ ਪੜ੍ਹਨ ਦੇ ਚੱਕਰੇ ਮੈਂ ਬੇਰੇ ਤੇ ਹੁਣ ਨਾ ਟਬਰਾ ਜਾਣਾ ਤੈਨਾ ਸਕੈਟਰਡ ਹੋਈ ਜੋ ਬਿਨ ਬਿਨ ਹੋਈ ਜੋ ਰਨ ਤੇ ਹੁਣ ਜਰੇ ਮਜਬੂਰੀ ਬਹਿਗਾ ਜੇ ਕਿ ਆਸਨ ਮਜ਼ਦੂਰ ਦੌਰੇ ਪਰ ਕੰਮ ਕਰਨ ਨੂੰ ਪਏ ਤਿਆਰ ਨਾ ਪੁੱਜੋ ਦਸ ਬਾਗਾ ਲੈ ਰਿਹਾ ਔਰ ਫੂਡ ਕਰੋ ਕਾਰੋਬਾਰ ਕਰ ਰਿਹਾ ਔਰ ਲੇਕਿਨ ਕੁੱਲ ਮਿਲੇ ਤਾਂ ਅੱਖ ਚੀਜ਼ ਬੜੀ ਬਜ਼ੁਰਗਾਂ ਕੇਰੀ ਯਾਦ ਇੱਛੇ ਦੁਰਗਾ ਜੀ ਕਿ ਬਜ਼ੁਰਗ ਸੋਤਨ ਕਿ ਜੇ ਆਪਣੀ ਜ਼ਮੀਨ ਹੈ ਨਾ ਇਹ ਚਿੱਟ ਤਾਂ ਖਾਣੀ ਲਿਹਾਜ਼ਾ ਅਗਰ ਅਗਰ ਅਸੀਂ ਦੋ ਢਾਈ ਸਾਲ ਅਗਰ ਨਾ ਵੀ ਲੈ ਸਕਦੇ ਲੇਕਿਨ ਅਸੀਂ ਕੋਸ਼ਿਸ਼ ਕਰਨੀ ਕੀ ਹੈ ਅਗਲੇ ਸਾਲ ਜੋ ਖਿਲੀ ਨਾ ਰਹੇ ਬਾਗ ਲਈ ਛੱਡ ਤੁਮ ਕਿ ਅਗਰ ਨਹੀਂ ਲੋਰ ਪੁੱਜੋ ਨੇ ਚਲੋ ਬਾਗ ਡਿਵੈਲਪ ਹੋਣੇ ਮੈਂ ਤਿਆਰ ਹੋਣੇ ਮੈਂ ਲਾਈ ਤਰੀਕੇ ਸਾਲ ਲੱਗਤਨ ਲੇਕਿਨ ਕਿਉਂਕਿ ਦਸਮਾਂ ਕੁਛ ਕੀ ਮਿਹਨਤ ਲੱਗ ਛੇ ਤੇ ਇਸ ਜਾਇਦਾਂ ਤੋਂ ਸੁਗਾੜ ਦਸਮਾਂ ਰੋਜ਼ ਗਾਂ ਨੂੰ ਪੇ ਤੇ ਛੇਟਲਾ ਅਗਰ ਅਸੀਂ ਲਾਏ ਦਸਮਾਂ ਕਿੱਠੂ ਬੜੂ ਕੰਮ ਪੇ ਤੇ ਬਾਗ ਕਰੂ ਕੰਮ ਅਸ ਕਰ ਸਕਦਮ ਹੋਰ ਕੋਈ ਕੰਮ ਕਰ ਸਕਦਮ ਤੇ ਇਹਨਾਂ ਚੀਜ਼ਾਂ ਕੋਲ ਅਗਰ ਅਸੀਂ ਕਾਰੋਬਾਰ ਕਰਮ ਤੇ ਆ ਕੱਛੋ ਕਾਰੋਬਾਰ ਰਹਤੇ ਤੇ ਦੁਰਗਾ ਜੀ ਇਸੀ ਗੱਲਬਾਤ ਜਾਰੀ ਰਹਿ ਲਈ ਲੇਕਿਨ ਅਸ਼ਾ ਤੁਮ ਕਿਸੇ ਗੱਲਬਾਤ ਜੈ ਆਪਣੇ ਕਿਸਾਨ ਲਾਉਂਦੇ ਪਸੰਦ ਲੇਕਿਨ ਅੱਗ ਬੜੇ ਅੱਛਾ ਅਲੱਗ ਜ਼ਰ ਮੌਜੂ ਪੜਾ ਅਸ ਆਪਣੀ ਗੱਲਬਾਤ ਸੁਣਾਉਣੀ ਚਾਹਤਮ ਕਿ ਯਾਰ ਅਸੀਂ ਗੱਲ ਤੇ ਕੀ ਔਰਗੈਨਿਕ ਅਸ ਲੋਰ ਲੋੜੇ ਕੀ ਲੋੜੇ ਲੇਕਿਨ ਕਈ ਵਾਰ ਯਾਰ ਆਪਣੇ ਆਪ ਵੀ ਯਾਰ ਤੁਮ ਅਸ ਮਜਬੂਰ ਬਈ ਗਾ ਤਾਂ ਇਹ ਬਿਮਾਰੀ ਹੈ ਜੀ ਕਾ ਚੇ ਤੋ ਸਰ ਇਲਾਜ ਅਸਨ ਕਰ ਰਹੇ ਨਾ ਬਈ ਸਕੇ ਤੇ ਅਸ ਮਜਬੂਰੀ ਮੈਂ ਤਾਂ ਫਿਰ ਕਾ ਦਿਨ ਕਾ ਦੀ ਪੁੱਛ ਨੂੰ ਪੇ ਤੇ ਨੇ ਜੀ ਅਸਮ ਕੋ ਦਵਾਈ ਛਾਡੂ ਕਿ ਤਬਾਈ ਬਈ ਜਈ ਕਿ ਫਸਲ ਖਰਾਬ ਲਰੀ ਬੋਨੇ ਇਡਲੀ ਲਰੀ ਬੋਨੇ ਕੀੜੇ ਲਨ ਪੇਨੇ ਫਿਰ ਅਸਨ ਕੇ ਤਾਂ ਸਪਰੇ ਕਰਨੀ ਪੇ ਚੇ ਲੇਕਿਨ ਤਸਮਾ ਵੀ ਕੁਨ ਬੋਤੇ ਕਿ ਮਾਰਕੀਟ ਮੈਂ ਬੜੀ ਕਿਸਮ ਕਰੀ ਚੀਜ਼ਾਂ ਪਹੁੰਚਣ ਤੇ ਤੈਨਾ ਕੈਂਸਰ ਇੱਕ ਕਸੇਰੇ ਲਈ ਅਸੀਂ ਕੋ ਦਵਾਈ ਛੱਡ ਰਹੀ ਲੋੜ ਹੈ ਤਸਮਾ ਉਸ ਉੱਪਰ ਅਸੀਂ ਗੱਲਬਾਤ ਜਬ ਹੋ ਰਹੀ ਹੈ ਅਸੀਂ ਗੱਲਬਾਤ ਹੋ ਰਹੀ ਹੈ CEO ਦੇਸਾ ਐਂਡ ਮਲਟੀਪਰਪਜ਼ FPO ਸ਼੍ਰੀ ਖਟੇਸ਼ਵਰ ਠਾਕੁਰ ਜੀ ਸਿੰਘ ਐਸੇ ਬਾਰੇ ਮੈਂ ਕਿ ਕੌਣ ਕੌਣ ਸੇ ਪੈਸਟੀਸਾਈਡ ਕੋ ਯੂਜ਼ ਕੀ ਹੋਗਾ ਜਾਂ ਅਗਰ ਅਸਨ ਕਰਨ ਨੂੰ ਪਏ ਤੇ ਅਸੀਂ ਕਿਹੜੀ ਗੱਲਬਾਤ ਸੁਣਤਮ ਲੇਕਿਨ ਦਸ ਕਰ ਪਹਿਲੇ ਸੁਣਤਮ ਇਹਨਾਂ ਸੰਦੇਸ਼
1: ਜੀ
2: माननीय प्रधानमंत्री श्री नरेंद्र मोदी 20 जून को हुगली पश्चिम बंगाल से प्रधानमंत्री किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है।

0: ਇੰਨੀ ਬੜੀ ਅੱਛੀ ਜੇ ਜਾਣਕਾਰੀ ਦਿੱਤੀ ਇਸ਼ੇ ਕਿਸਾਨ ਲਾ ਨੂੰ, ਉਮੀਦ ਕਰਦਾ ਕਿ ਕਿਸਾਨ ਲਾ ਹੀ ਜੇ ਐਨਕੇ ਦੁਆਰਾ ਦਿੱਤੀ ਜਾਣਕਾਰੀ ਹੈ ਤਾਂ ਧਿਆਨ ਅਸੀਂ ਛੂਟ ਬੋਲੀ ਔਰ ਜ਼ਰੂਰ ਅਸਰ ਫਾਇਦਾ ਉਠਾ ਲਏ ਜਿਸ ਕਿ ਐਰ ਐਨੀ ਜਾਓ ਕਿ ਕਦੇ ਅਸ ਮਜਬੂਰ ਬਈਗਾ ਤਮ ਕਿ ਕੋਈ ਅਸ ਕੀਟਨਾਸ਼ਕ ਕਰੋ ਮਤਲਬ ਇਸਤੇਮਾਲ ਕਰਮ ਆਪਣੀ ਫਸਲੀ ਮਾ ਇਸ ਤਰ੍ਹਾਂ ਨਾ ਜਾਮ ਅਸ ਕਰ ਨੂੰ, ਲੇਕਿਨ ਕਦੇ ਬੜੇ ਮਜਬੂਰ ਬੋਤਾ, ਲੇਕਿਨ ਤਾਂ ਮੈਂ ਨਹੀਂ ਚਾਹੂੰ ਕਿ ਤਾਂ ਸਿਰ ਵੀ ਅਸੀਂ ਪਹਿਚਾਣ ਕੀਅਰ ਕਰਨੀ ਹੈ ਕਿ ਕਈ ਨਕਲੀ ਜਨ ਕੀਟਨਾਸ਼ਕ ਹਨ ਤਾਂ ਵੀ ਮਾਰਕੀਟਿੰਗ ਹਨ ਤਾਂ ਨਕਲੀ ਕੀਟਨਾਸ਼ਕ ਕਰ ਅਸੀਂ ਬਸ ਨੂੰ ਹੈ ਅਤੇ ਖਾਸ ਕਰ ਕੁਣ ਹੈ ਕਿ ਕੋਸ਼ਿਸ਼ ਇਸ਼ੀ ਹੈ ਲੋੜ ਹੈ ਕਿ ਅਸ ਕੀਟਨਾਸ਼ਕ ਕਰਾਂ ਮਤਲਬ ਦੂਰ ਰਾਮ ਅਗਰ ਕੋਈ ਅਸਾਂ ਥੋੜ੍ਹੀ ਬਹੁਤ ਜ਼ਰੂਰਤ ਪਈ ਵੀ ਗਾ ਹੈ ਤਾਂ ਅਸ ਜੈ ਤਾਂ ਨੀਮ ਆਇਲ ਜੈ ਤਾਂ ਸਿਰ ਸਪਰੇ ਅਸ ਕਰੀ ਸਕਦਾ ਯਾ ਜੈ ਨੀਮਰ ਪਾਤੇ ਨਾ ਤਨ ਕਿਰ ਵੀ ਤਨ ਥੋੜ੍ਹਾ ਉਬਾਲਤਾ ਤਾਂ ਸਿਰ ਜੈ ਮਤਲਬ ਕਿ ਰਸ ਵਗੈਰਾ ਨਹੀਂ ਸਤੇ ਤਾਂ ਤੈਸ ਅਸ ਤਸੇਰ ਸਪਰੇ ਵਗੈਰਾ ਬਣਾਈਤਾ ਤੈਸ ਵੀ ਅਸ ਛਿੜਕੀ ਸਕਦਾ ਅਤੇ ਤੈਸੀ ਕੁਨੇ ਕਿ ਏਸ਼ ਜੈ ਜ਼ਮੀਨਰੀ ਸਿਹਤ ਦੇ ਤਾਂ ਵੀ ਬਰਕਰਾਰ ਰਹਿਣੀ ਠੀਕ ਰਹਿਣੀ ਔਰ ਏਸ਼ੀ ਫਸਲ ਬਜਾਣਾ ਠੀਕ ਰਹਿਣੀ ਨਾ ਅਤੇ ਮਲਜ਼ੋਨ ਮਤਲਬ ਹੈ ਕਿ ਅਸ ਅਗਰ ਔਰਗੈਨਿਕ ਤਰੀਕੇ ਅਸੀਂ ਖੇਤੀ ਕਰਾਂ ਤਾਂ ਅਸ ਫਸਲਾਂ ਵੀ ਠੀਕ ਜ਼ਮੀਨ ਵੀ ਠੀਕ ਅਤੇ ਏਸ਼ੀ ਸਿਹਤ ਵੀ ਠੀਕ ਤੇਰਾ ਇਸ ਆਪਣੇ ਕਿਸਾਨ ਲਾਣ ਹੋਰ ਵੀ ਕਈ ਜਾਣਾ ਮਤਲਬ ਕਿ ਕੋਈ ਪਾਤਰੀ ਗੱਲਾਂ ਸੁਣਾ ਤੇ ਬਤਮ ਕਿ ਅਸੀਂ ਕੁਣ ਹੈ ਕਿ ਇਸ ਕਿਸਾਨ ਲਾਣ ਕੇ ਲਈ ਅਸ ਇਹ ਅੱਜ ਸਲਾਹ ਦੇ ਤਮ ਕਿ ਅਸੀਂ ਆਪਣੀ ਫਸਲਾਂ ਮਾਂ ਸ਼ੁਕਾੜਨ ਉਡਾਰਨ ਜੈ ਜਾਂ ਇਸ ਜਾਣਾ ਸਬਜ਼ੀ ਵਗੈਰਾ ਲੋਰੀ ਨਾ ਤਨ ਮਾਂ ਅਸੀਂ ਜੈ ਤਾਂ ਜਿਸ ਲੋਜ਼ ਨਜ਼ਰ ਦਿੱਤੇ ਲੋੜ ਹੈ ਕਿ ਜੀ ਕਿਆ ਸੈਰਤਮ ਕਿ ਕਈ ਇਸ ਜਾਣਾ ਕੀੜੇ ਨ ਤਨ ਇਸ ਫਸਲੀ ਮਾ ਲੱਗਦਾ ਜੈਸ ਅਸ ਕੁਕੜੀ ਕੇਰੀ ਗੱਲ ਕਰਮ ਕੁਕੜਨ ਤਨ ਕੀੜੇ ਲੱਗਦਨ ਔਰ ਤਨ ਕੁਕੜੀ ਕੇਰੀ ਜਨ ਪਟਨ ਤਨ ਬਿਲਕੁਲ ਕਾਲਾ ਬਈਗਾ ਤਨ ਜਾਂ ਤਨ ਤਨ ਸੁਰਾਖ ਜ਼ਰ ਬਈਗਾ ਤਨ ਜਾਂ ਅਸ ਆਪਣੇ ਸਬਜ਼ਨ ਮਾਰਤਮ ਤਨ ਵੀ ਕੀੜੇ ਲੱਗਦਨ ਟੋਕੇ ਲੱਗਦਨ ਅਨੇ ਜ਼ਰ ਗੱਲ ਕਰੋ ਅਸੀਂ ਜੈ ਤਾਂ ਖਾਸ ਧਿਆਨ ਰੱਖਣਾ ਅਗਰ ਅਗਰ ਇਹ ਜ਼ਰ ਕੋਈ ਬਿਮਾਰੀ ਲੱਗ ਰਹੀ ਹੈ ਤਾਂ ਅਸੀਂ ਜੈ ਤਾਂ ਸਿਰ ਤੁਰੰਤ ਨਿਜਾਤ ਕੀਅਰ ਲੋੜ ਹੈ ਤਾਂ ਤੁਸੀਂ ਹੱਥੇ ਮਾਉਣ ਲਈ ਮੌਸਮੀ ਜਾਣਕਾਰੀ ਲਾਉਣੀ ਤਾਂ ਆਪਣੇ ਕਿਸਾਨ ਲਾਉਣ ਮੌਸਮੀ ਜਾਣਕਾਰੀ
1: ਮੌਸਮੀ ਜਾਣਕਾਰੀ ਦੇ ਹਿਸਾਬ ਸੇ ਹੀ ਕਾਲਾ 19 ਤਰੀਕ ਹੈ ਤਾਂ 19 ਤਰੀਕ ਨੂੰ ਜੋ ਫਿਲਹਾਲ ਬਾਰਿਸ਼ ਰੋ ਕੋਈ ਵੀ ਤਰ੍ਹਾਂ ਅਨੁਮਾਨ ਆਥੀ ਨਹੀਂ ਹੈ ਜ਼ਿਆਦਾ ਤੋਂ ਜ਼ਿਆਦਾ ਟੈਂਪਰੇਚਰ ਲਾ ਲਓ ਦਰਜੇ ਹਰਾਰਤਰਾ ਲਓ ਅਤੇ 27 ਡਿਗਰੀ ਔਰ ਘੱਟ ਘੱਟ 9 ਡਿਗਰੀ ਤੁਹਾਨੂੰ ਤਿੰਨ ਅਲਫਾਜ਼ਨ ਸੇ ਆਪਣੇ ਕਿਸਾਨ ਲਾਉਣ ਕਾ ਅੱਗੇ ਗਿਣਤਮ
0: ਜੈ ਹਿੰਦ।